0: 89.1 FM and TN Radio, the pulse of Guyana.
1: ਕੋਕਲਾ ਚੀ ਪਾਕੀ ਜੁਮੇ ਰਾਤ ਆਈ ਏ ਜਿਹੜਾ ਅੱਜ ਵੀ ਨਾ ਨੱਚੇ ਉਹਦੀ ਸ਼ਾਮਤ ਆਈ ਏ ਕੋਕਲਾ ਚੀ ਪਾਕੀ ਜੁਮੇ ਰਾਤ ਆਈ ਏ ਜਿਹੜਾ ਅੱਜ ਵੀ ਨਾ ਨੱਚੇ ਉਹਦੀ ਸ਼ਾਮਤ ਆਈ ਏ ਕੋਕਲਾ ਚੀ ਪਾਕੀ ਜੁਮੇ ਰਾਤ ਆਈ ਏ ਜਿਹੜਾ ਅੱਜ ਵੀ ਨਾ ਨੱਚੇ ਉਹਦੀ ਸ਼ਾਮ